ਨੇ ਸੰਬੰਧ ਦੀ ਵਿਵੇਕ ਦੋ ਹਜ਼ਾਰ 83 ਵਿਚ ਪਾਰਿਤ ਕਲਾ ਦੇ ਪ੍ਰਸਤਾਵ ਕਰਦੀ ਕਾਂਗਰਸ ਸੇਵਾ ਕੁਸਾਰ